ਪੰਜਾਬੀ ਗੀਤਾਂ ਦੀ ਆਪਣੀ ਵੱਖਰੀ ਗੱਲਬਾਤ ਹੁੰਦੀ ਹੈ। ਜਿੱਥੇ ਬੱਜਦੇ ਨੇ ਉੱਥੇ ਨੱਚਣ ਬਿਨਾਂ ਕੋਈ ਵੀ ਰਹਿ ਨਹੀਂ ਸਕਦਾ ਹੈ।

ਇਹ ਤੁਹਾਂ ਸਾਰਿਆਂ ਦਾ ਰੇਡੀਓ ਗੁੰਜਨ ਧਰਮਸ਼ਾਲਾ ਤੇ ਤੁਹਾਂ ਸਾਰੇ ਕਾਰਜਕ੍ਰਮ ਸੁਣਾ ਦੇ ਨਾ ਮਾਟੀ ਦੀ ਮਹਿਕ ਆਸ਼ੋਤੋਂ ਵਰਦੇ ਨਾ ਕਾਰਜਕ੍ਰਮ ਚੱਗ ਹੈ ਤੇ ਸੁਣਦੇ ਨੀ ਕੋਰ ਪਿਆਰਾ ਦਿਆ ਗੀਤ।

ਹੈ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ ਕਨੇ ਤੁਹਾਂ ਸਾਰੇ ਇਸ ਵਕਤ ਕਾਰਜਕ੍ਰਮ ਸੁਣਾ ਦੇ ਨਾ ਮਾਟੀ ਦੀ ਮਹਿਕ ਆਪਣੀ ਰੇਡੀਓ ਤੋਂ ਸ਼ਸ਼ੀ ਕਰਨਾ ਤਾਂ ਸ਼ੋ ਤੋਂ ਵਰਦੇ ਨਾ ਕਾਰਜਕ੍ਰਮ 'ਚ ਅੱਗੇ ਕਨੇ ਸੁਣਦੇ ਨੇ ਇੱਕ ਹੋਰ ਪਿਆਰਾ ਦਿਆ ਗੀਤ।